0: दैया है ना, उस जे टाइम सटने चाहिए दैया है। इं भी दिख पे जे जैविक खाद अहें बर्मी कंपोस्ट बनाई रही होंगी है ना, या हरी खाद भी अगर अहें पा दे हैं ना, तां भी भाई यार टाइमा ही पाने चाहिए आई। कई बार क्या होंगे भाई अहें बगते ही सटी दिंदे हैं ना, कने फिर इसे सुकी आंदा ही है फिर बने हैं गोटू ही।
1: हाँ पिछली बारी है मंगला पहले सट्टी आई सारे खेत ना, कने है ताली जी ट्रैक्टर आया, ताली उन खिलारी ने तो ताली तो सह पता ही नहीं लगो पे है कुती गोवा।
0: हाँ तो भाई ये तो उनका काम टाइमर ही ना, बाकी हूँ दिख अजकल तो यही करी सकते हैं ना पे यहाँ प्यागा संजा माला जो आरा पत्ता का आदमी लिया है तो सह चली रहा, कने माड़ा मोटा जी ऐसे चल पाई चील माला भी हो जाता ना।
1: हाँ सह तो ठीक रहा पर मिये तू बुन दिखा खेतर तेना तो बड़ा खेतर अंबाले का।
0: अंबाले का खेतर हाँ मैं
1: हाँ
0: दिखिया मैं जो बूटे बूटे दुसा रही थी।
1: मिये तेना तो बड़ी पर मेहनत की, कने सारे को इतना 100 बूटा लगाया,
0: अच्छा कैसरा पर
1: नाशपतियां दे लगाए मिये दिख सही है ना भी मेहनत कर दे सब कुछ हुंदा।
0: हाँ पाई है देख तीजे कमाना ना तीसो कुसी कमरा काटा नहीं है ना।
1: हाँ पर भाई पता नहीं कुती ते लेंदे होंगे बूटे भी ना, बड़े शहर चली पे सह भी।
0: अच्छा तो इन्हें भी ना बरखा बुरखा भी हो नहीं कने ये नाशपती लगाने का हजे टाइम होंगे ही है ना, इन्हें भी देख पे अहें जे ऐसे दिसंबर ते फरवरी महीने तक जे लगाई सकते हैं ना, तो
1: आहो
0: हूँ देख फरवरी तक लगाई थी होना थी ना।
1: उतनी ना पिछले साल दे लगायो ना पर दे आए पे
0: अच्छा
1: हुन तो बड़े वांग के चली पे सै।
0: हाँ पर अगे हूँ बरसात नहीं आनी 3 जुलाई
1: हाँ
0: अगस्त महीना आंदा, अहें उस टाइम भी लगाई सकते हैं ना पौधे जो।
1: हाँ तिथि दे आंदा पे या बूटा जी से लगी आंदा दे या नहीं पे यहाँ पे हुन तो पानी देंगे ते ना जो है ना लगातार, और सी मौसम चलगांगे तो ताली ता सिंचाई दी व्यवस्था भी सही तरीके ने करना पौंदी।
0: हाँ कने सिमरू जी नाशपति ना भी अच्छा फल हुंदा एक खरा इसरा दाम भी मिलता ही है या पौष्टिक भी हुंदा ही है या, कने इसरी खेती जी ना खास करी ने देखो से जे हमारा इलाका पहाड़ी क्षेत्र है ना इतने ठंडे इलाकों जे ज्यादा हुंदी आई है ना, पर ये गल ही भी अगर अहें नाशपति की खेती बाड़ी करना चाहते हैं ना तो अहां जो थोड़ी जानकारी जरूर होनी चाहिए।
1: हाँ देखो खेती बाड़ी करनी बागवानी करनी ना तो तिस वास्ते तो रोशनी बहुत जानकारी होना बड़ी जरूरी है, पे कोई भी बी पौध जहाँ पा दे तो तिस जो सही तरीके ने पहले पूरी जानकारी होगी केड़ी किस्म ही इसी तरीके ने जी से जो खेत च लगाना चाहिए।
0: आओ तो हूँ दिखती है जे हिमाचल की गल करिए तो हिमाचल च भी कुछ क्षेत्र जेड़े है ज्यादा ठंडे कुछ क्षेत्र जेड़े पे सह घट ठंडे हैं, तो अलग अलग क्षेत्र च तिन्हारी जलवायु के अनुसार जे अस अहें उन्नत किस्म चयन जैसे करी सकते हैं।
1: हाँ जी जी घट ठंडू वाले क्षेत्र जी होंगे ना तो तिथि यहाँ नाशपतिया दी जियाँ जी पाथर नाक होएगी, पंजाब ब्यूटी होएगी, लैंकॉट होएगी, कने कीफर होएगी, ये किस्मा लगाई सकते।
0: हाँ कहीं तिथि जे पाई ज्यादा ठंड होंगी आई तिथि अहें जी आ सह वाटलेट फैलेमिश ब्यूटी रेड वाटलेट या फिर बबू गोशा ये किस्मा जी असें अहें नाशपति उत्थी लगाई सकते हैं। कहीं जलवायु रा बड़ा प्रभाव जैसे इस पर पौंदा, अगर ठंडी जलवायु तो सारे ते अच्छी रहती आई, कहीं 7 डिग्री ते 25 डिग्री सेल्सियस तापमान जे आ से नाशपति उपज वास्ते जैसे सही मन्ने जाता ही है या अगर ज्यादा गर्मी हो जाती तो क्या होंगे पे हजे फल की गुणवत्ता ही ना से घटी जाती आई।
1: हाँ तो देख भाई मौसम जी ऐसा ज्यादातर हाँ दी बागवानी कने खेती बाड़ी पर जी ऐसा निर्भर करता है ना कि तापमान कदे आए मौसम कदे आए, तो इसी तरीके ने जी ऐसा हाँ जो चयन करना चाहिए।
0: फिर ये दूजी गल आंदी पे आहे जे है लगा दे केड़ी है जगह पर है, क्योंकि मिट्टी जे ना सब भी बड़ी जरूरी हुंदी कुसी भी फसल रे पैदावार वास्ते, अगर
1: बिल्कुल
0: मिट्टी ठीक नहीं हो उपजाऊ नहीं हो तो कोई भी फसल जैसे नहीं चलती आई।
1: और कि जी अगर हाँ दी कोई भी फसल घट होंगी है तो हम हाँ जो जो वैज्ञानिक है ना सब दे सलाह देंगे ना पे अपनी मिट्टी की जांच करवा,
0: आओ
1: तो सर जांच ता ही जरूरी है पे मिट्टी से जो पोषक तत्व है ना सर घट तो नहीं हुई हो,
0: हाँ तो
1: कने टाइम पर हाँ जो करवाना भी चाहिए जांच।
0: आओ तो एड़ी मिट्टी तिहरा जे पीएच मान 6 ते 7.5 हुंदा ना सह इस वास्ते उत्तम मन्नी जांदी, अच्छी जल निकासी होनी चाहिंदी, कने दोमट मिट्टी ता है बड़ी खरी पई तिस जे
1: हाँ
0: ऐसे पौधा खरा जे ऐसे चलदा ही है या कने अच्छी पैदावार जे से दिंदा ही है
1: तो
0: या।
1: दे ध्यान रखना चाहिए ना हाँ जो पे अगर हाँ नाशपाती लगानी है तो जिथे जी दोमट मिट्टी है तीसी क्षेत्र का चयन जी हाँ इस वास्ते करन।
0: आओ कहीं दिखती है जो मैंने जो दस्या है ना भी दिसंबर ते फरवरी तक रहे ना जो लगाई सकते हैं या फिर हूँ अगे बरसाती वाले टाइम भी लगाई
1: जून
0: सकते
1: जुलाई
0: हैं। ਤਾਂ ਦੇਖ ਸਜੇ ਅਸੀਂ ਜੂਨ ਜੁਲਾਈ 'ਚ ਲਗਾਉਣੇ ਹਨ, ਉਹਨਾਂ ਦੇ ਵਾਸਤੇ ਅਸੀਂ ਤਿਆਰੀ ਕਰ ਸਕਦੇ, ਕਹਿੰਦੇ ਸਜੇ ਅਗਰ ਅਸੀਂ ਦਸੰਬਰ ਫਰਵਰੀ 'ਚ ਜਾਂ ਪਿਛਲੇ ਸਾਲ ਵਾਲੇ ਲਗਾਏ ਰਹੇ ਹਨ ਤਾਂ ਭਾਈ ਤਿੰਨਾਂ ਦੀ ਦੇਖਭਾਲ ਕਰਨੀ ਆਈ, ਤਿੰਨਾਂ 'ਚੋਂ ਗੱਡਾ ਕਰਨੇ, ਨਿਰਾਈ ਗੁਡਾਈ ਕਰਨੀ, ਖਰਪਤਵਾਰ ਨਿਕਾਲਣੇ, ਸਿੰਚਾਈ ਦਾ ਧਿਆਨ ਰੱਖਣਾ, ਕੀਟਨਾਸ਼ਕਾਂ ਦਾ ਧਿਆਨ ਰੱਖਣਾ, ਭਾਈ ਬੜਾ ਕੰਮ ਹੁੰਦਾ ਨਾ
1: ਉਹ ਦਿਖ ਮੀ ਇਹ ਪੌਦਾ ਤਾਂ ਇਵੇਂ ਹੀ ਰਹਿ ਦਿਖਣਾ ਪਾਉਂਦਾ ਜਿਵੇਂ ਜੇ ਛੋਟਾ ਬੱਚਾ ਹੁੰਦਾ ਨਾ, ਤੇ ਜੋ ਕੀ ਹੈਗੀ ਆ ਆਹ ਪਾਲਦੇ, ਤਾਂ ਇੱਕ ਛੋਟੇ ਪੌਦੇ ਤੇ ਵੱਡਾ ਪੌਦਾ ਬਣਾਉਣਾ ਜੀ ਇਸ ਤਾਈ ਵੀ ਆਹ ਜੋ ਬੜੀ ਦੇਖ ਰੇਖ ਦੀ ਜ਼ਰੂਰਤ ਜੀ ਇਸ ਹੁੰਦੀ
0: ਆ। ਉਹ ਕਹਿੰਦੇ ਦਿਖ ਕੋਈ ਵੀ ਪੌਦਾ ਅਗਰ ਆਹ ਨਾਸ਼ਪਤੀ ਵਾਲਾ ਲਗਾਉਂਦੇ ਹਨ ਜਾਂ ਬਾਗਬਾਨੀ ਨੇ ਸੰਬੰਧਿਤ ਕੋਈ ਪੌਦਾ ਲਗਾਉਂਦੇ ਤਾਂ ਇਸ ਪੌਦੇ ਲਗਾਉਣ ਦੀ ਸਾਡੀ ਵਿਧੀ ਹੁੰਦੀ ਨਾ ਬੜੀ ਮਹੱਤਵਪੂਰਨ ਹੁੰਦੀ, ਕਿਉਂਕਿ ਇਹ ਪੌਦੇ ਜਿਹੜੇ ਥੋੜ੍ਹੀ ਪਈਆਂ ਹੁਣ ਅੱਜ ਲਗਾਏ ਅਸੀਂ ਕਹਿੰਦੇ 6 ਮਹੀਨੇ 'ਚ ਜੀ ਫਸਲ ਤਿਆਰ ਹੋ ਗਈ, ਕਹਿੰਦੇ ਅਸੀਂ ਕੱਟੀ ਦਿੱਤੇ ਹਨ, ਇਹਨਾਂ ਤਾਂ ਭਾਈ ਆ ਤਿਹਾਈ ਜਗ੍ਹਾ ਰਹਿਣਾ ਹੀ ਆ, ਤਿਹਾਈ ਜਗ੍ਹਾ ਇਹਨਾਂ ਵੱਡਿਆਂ ਆਉਣਾ ਹੀ ਆ, ਤਿਹਾਈ ਜਗ੍ਹਾ 'ਤੇ ਜੇ ਅਸੀਂ ਇਹਨਾਂ ਸਾਰਾ ਅੱਗੇ ਚੱਲਣਾ ਕਹਿੰਦੇ ਪੈਦਾਵਾਰ ਵੀ ਦੇਣੀ ਆਈ। ਤਾਂ ਇਹ ਪੌਦੇ ਜਿੱਥੇ ਲਗਾਉਣੇ ਨਾ ਇਹਨਾਂ 'ਚ ਲਗਾਉਣ ਦੀ ਵਿਧੀ ਬੜੀ ਮਹੱਤਵਪੂਰਨ ਹੁੰਦੀ, ਇਹਨਾਂ ਦਾ ਸਜੇ ਗੱਡਾ ਤਿਆਰ ਕਰਨਾ ਸੇ ਬੜਾ ਹੀ ਅੱਛੇ ਸਾਵਧਾਨੀਆਂ ਨੇ, ਕਹਿੰਦੇ ਸਹੀ ਤਰੀਕੇ ਨਾਲ ਜੋ ਤਿਆਰ ਕਰਨੇ ਚਾਹੀਦਾ, ਸਹੀ ਤਰੀਕੇ ਨੇ ਇਸ ਵਿੱਚ ਜਿਸੇ ਖਾਦ ਭਰਨੀ ਚਾਹੀਦੀ ਆਈ, ਕਿਉਂਕਿ ਚੱਲ ਆਹ ਪੌਦਾ ਇਸ ਗੱਡੇ 'ਚ ਲਗਾਉਣਾ ਹੀ ਆ ਤਾਂ ਇਸ ਗੱਡੇ 'ਚ ਇਸ ਆਪਣੀ ਜੜ੍ਹਾਂ ਬਾਣੀ, ਕਹਿੰਦੇ ਤਿੱਥੀ 'ਤੇ ਇਸ ਵੱਡੇ ਹੋਣਾ ਫੇਰੀ।
1: ਹਾਂ ਜਿਹੜੀ ਜੜ੍ਹਾਂ ਨੇ ਹੈ ਵੀ ਗਹਿਰਾਈ ਤੱਕ ਜਾਣਾ ਚਾਹੀਦੀ, ਤਾਂ ਪਹਿਲੇ ਤਾਂ ਜਿਹੜੀ ਜਗ੍ਹਾ ਹੈ ਬਿਲਕੁਲ ਭੁਰਭੁਰੀ ਹੋਣਾ ਚਾਹੀਦੀ ਹੈ ਨਾ, ਅੱਛੇ ਤਰੀਕੇ ਨਾਲ ਹਾਂ ਜੋ ਜੀ ਇਸ ਤਿਆਰ ਕਰਨਾ ਚਾਹੀਦਾ ਤਾਂ ਕਿ ਜਿਹੜਾ ਵੀ ਪੌਦਾ ਹਾਂ ਲਗਾ ਦੇ ਸੈ ਤਿਆਰ ਅੱਛੇ ਤਰੀਕੇ ਨਾਲ ਹੋ ਸਕੋ।
0: ਕਹਿੰਦੇ ਪਈ ਅਗਰ ਗੱਡਾ ਤਿਆਰ ਕਰਨਾ ਹੋ ਨਾ ਤਾਂ ਸੈ 1 ਮੀਟਰ ਹੀ ਚੌੜਾ ਹੋਣਾ ਚਾਹੀਦਾ, 1 ਮੀਟਰ ਹੀ ਲੰਬਾ ਹੋਣਾ ਚਾਹੀਦਾ, ਕਹਿੰਦੇ 1 ਮੀਟਰ ਹੀ ਗਹਿਰਾ ਗੱਡਾ ਜੀ ਅਸੀਂ ਹਾਂ ਜੋ ਖੋਦਣੇ ਚਾਹੀਦਾ, ਕਹਿੰਦੇ ਗੱਡੇ ਜੋ 15 ਤੋਂ 20 ਦਿਨ ਤੱਕ ਜੀ ਅਸੀਂ ਹਾਂ ਜੋ ਖੁੱਲ੍ਹਾ ਵੀ ਛੱਡ ਦੇਣੇ ਚਾਹੀਦਾ ਹੀ ਹੈ ਆ। ਅਤੇ ਇਸ ਤੋਂ ਬਾਅਦ ਕਿਆ ਕਰਨਾ ਵੀ ਹਰ ਗੱਡੇ 'ਚ ਜੇ ਆ ਸੈ 20 ਤੋਂ 25 ਕਿਲੋ ਗੋਬਰ ਦੀ ਸਲੀ ਗੜੀ ਖਾਦ ਪਾਣੀ, 1 ਕਿਲੋ ਨੀਮ ਦੀ ਖੜੀ ਪਾਣੀ, ਕਹਿੰਦੇ ਕੁਛ ਮਾਤਰਾ 'ਚ ਜਿਸ ਫਫੂੰਦ ਨਾਸ਼ਕ ਜੇ ਅਸੀਂ ਮਿੱਟੀ 'ਚ ਮਿਲਾਈ ਨੇ ਸੈ ਗੱਡਾ ਭਰੀ ਦੇਣਾ, ਫਿਰ ਹੀ ਆਹਾਂ ਇਸ ਜੀ ਅਸੀਂ ਪੌਦੇ ਟਾਈਮਾਂ ਰਹਿੰਦੇ ਲਗਾਉਣੇ ਆਏ।
1: ਹਾਂ ਕਹਿੰਦੇ ਜਿਹੜੀ ਜੀ ਪੌਦੇ ਦੀ ਦੂਰੀ ਹੈ ਨਾ ਸੈ ਸਾਮਾਨਿਆ ਦੂਰੀ 5x5 ਮੀਟਰ ਜਾਂ 6x6 ਮੀਟਰ ਜੀ ਸੈ ਹੋਣਾ ਚਾਹੀਦੀ।
0: ਹਾਂ ਉਹ ਕਹਿੰਦੇ ਅੱਜ ਕੱਲ੍ਹ ਹਜੇ ਬਾਗਵਾਨੀ ਚੱਲੀ ਰਹੀ ਹੈ ਨਾ ਸਿਮਰੋ, ਤੀ ਹਜ ਅਸੀਂ ਘੱਟ ਦੂਰੀ ਉੱਪਰ ਵੀ ਪੌਦੇ ਜੇ ਸੈ ਲਗਾਈ ਸਕਦੇ ਹਨ ਸੈ 3x1 ਮੀਟਰ ਜਾਂ ਫਿਰ 4x2 ਮੀਟਰ ਵੀ ਹੋ ਸਕਦੇ ਹਨ, ਇਸ 'ਤੇ ਕਿਆ ਹੁੰਦਾ ਵੀ ਉਤਪਾਦਨ ਜੇ ਅਸੀਂ ਆਹ ਜੋ ਜਲਦੀ ਮਿਲਦਾ ਹੀ ਹੈ ਬਿਲਕੁਲ। ਇਸ ਤੋਂ ਆਹ ਨਾ ਹਾਈ ਡੈਂਸਿਟੀ ਪਲਾਂਟੇਸ਼ਨ ਵੀ ਬੋਲਦੇ ਹਨ।
1: ਤਾਂ ਇਸ ਵਿੱਚ ਦੇਖਾ ਪੌਦੇ ਲਗਾਉਣ ਦਾ ਤਰੀਕਾ ਜੀ ਅਸੀਂ ਕਿਸ ਤਰੀਕੇ ਦਾ ਹੁੰਦਾ, ਵੀ ਸਵਸਥ ਕਹਿੰਦੇ ਰੋਗ ਮੁਕਤ ਪੌਦੇ ਜੀ ਅਸੀਂ ਜੋ ਲਗਾਉਣਾ ਚਾਹੀਦੇ, ਕਹਿੰਦੇ ਪੌਦਾ ਜੀ ਅਸੀਂ ਇੱਕਦਮ ਸਿੱਧਾ ਰੱਖਣਾ, ਜੜ੍ਹਾਂ ਵੱਲ ਜੀ ਅਸੀਂ ਮਿੱਟੀ ਅੱਛੇ ਤਰੀਕੇ ਨਾਲ ਜੀ ਅਸੀਂ ਆਹ ਦਵਾਈ ਦੇਣੀ, ਪੌਦੇ ਜੋ ਸਹਾਰਾ ਦੇਣੇ ਤਾਂ ਜੀ ਜੇ ਆਹ ਲੱਕੜੀਆਂ ਲਗਾਉਂਦੇ ਨਾ ਤੀਆਂ ਲੱਕੜੀ ਵੀ ਜੀ ਅਸੀਂ ਜ਼ਰੂਰ ਲਗਾਉਣੀ,
0: ਕਿਉਂਕਿ ਸ਼ੁਰੂ ਸ਼ੁਰੂ 'ਚ ਪੌਦਾ ਜੀ ਹੁੰਦਾ ਸੀ ਥੋੜ੍ਹਾ ਕਮਜ਼ੋਰ ਹੁੰਦਾ ਹੀ ਆ, ਤੀਸਰੀ ਆਹ ਜੋ ਜੀ ਅਸੀਂ ਬੜੀ ਦੇਖਭਾਲ ਕਰਨੇ ਪਾਉਂਦੀ, ਕਹਿੰਦੇ ਜਾਲੀ ਜੀ ਅਸੀਂ ਇੱਕ ਵਾਰੀ ਜੜ੍ਹਾਂ ਵਾਹ ਦੇਣੀ ਨਾ ਮਿੱਟੀ 'ਚ, ਫਿਰ ਹੀ ਇਸ ਤੋਂ ਬਾਅਦ ਜੇ ਅਸੀਂ ਪੌਦਾ ਆਪਣੇ ਆਪ ਆਪਣੀ ਜ਼ਰੂਰਤ ਵਾਲੀ ਚੀਜ਼ਾਂ 'ਚ ਅਸੀਂ ਜ਼ਮੀਨਾਂ 'ਤੇ ਲਈ ਲੈਂਦਾ ਹੀ ਆ। ਪਰ ਭਾਈ ਦੇਖ ਗੱਲਾਂ ਬਾਤਾਂ ਤਾਂ ਕਰੀਏ ਹੋਰ ਨਾ, ਪਰ ਇਹ ਜੇ ਮੇਰੇ ਵੱਲ ਰੇਡੀਓ ਹੈ ਨਾ ਇਸ 'ਚ ਲੋਕ ਗੀਤ ਵੀ ਲੱਗੀ ਰਹਿ ਇਸ ਵੀ ਸੁਣੀ ਲੈਂਦੇ, ਕਹਿੰਦੇ ਫਿਰ ਯਹਾਂ ਚੱਲਣਾ ਵੀ ਹੈ ਜੇ
1: ਦਿਖ ਮੀ ਇਹ ਗੱਲਾਂ ਬਾਤਾਂ ਕਰਦੀਆਂ ਕੁਤੀ ਤੇ ਕੁਤੀ ਪੂਜੀ ਗਈਆਂ ਹੈ ਨਾ।
0: ਹਾਂ ਪਰ ਇਹਦਾ ਕਰਦੇ ਨਾ ਹੁਣ ਘਰਾ ਖਰਾ ਵੀ ਰਾਹ ਦੇਖਣੇ ਪਾਉਣਾ ਹੀ ਆ, ਤਾਂ ਇਹਦਾ ਕਰਦੇ ਵੀ ਇਸ ਲੋਕ ਗੀਤ ਦਾ ਵੀ ਸੁਣਦੇ, ਕਹਿੰਦੇ ਘਰਾ ਖਾ ਜਲਦੀ ਪਾਉਂਦੇ ਹੈ ਨਾ।
1: ਹਾਂ ਚੱਲ

0: सिमरो कड़े सटी दे इत्थी सटी दे रेटे ना कने बैठे दे दो घड़ियां पानी पी ले त्रिया लगी आई
1: ना आज होआ दा क्या तिजो बार बार एकदम ही थकी आ दी
0: ना ना थकी नहीं जा हुन घर आई तो हुन रखी दिन दे
1: आ दिख मी घर भी पूजी है एक तो भाई तो एडा गर का रेटा चुकाई थे है ना ए मुंड भी मेरा ही सरेटे सी बड़ी जी सुजा दा मनी पे कुदी पूजी है
0: तो कसोई रहनी है ठीक ना रखी दे हुन पहुंची गिरिया है घरे ना बाद च ले जाए तू अपने घर खाजो ना पहले बैठी
1: दो तेरे घर पूजे तो मेरे थोड़ी पूजे हुन नहीं बैठना मी घर काम कार बड़ा भारी है
0: ओ मुझे पानी पी ले कने सरेट के भी सदेरी लेने तो घरे पहुंच दिए ना कैड़िया लगी आनी पीड़
1: ਲੈ ਤਾਂ ਸਾਡੀ ਦਿੰਦੀ ਹੈ ਪਰ ਪਾਈ ਜੋ ਦਾਏ ਬਾਨ ਹੁਣ
0: ਹਾਂ ਬਣੀ ਰਹੀ ਤੂੰ ਚੱਲ ਆ ਬੈਠ ਪਹਿਲੇ ਨਾ ਤੈਨੂੰ ਪਾਣੀ ਪੀ ਉਹ ਮੁੰਨੂ ਪਾਣੀ ਲਿਆ ਓਏ
1: ਹਾਂ ਭਈ ਦਿਖ ਬੋਲਦੇ ਸਿਆਣੇ ਠੀਕ ਹੈ ਨਾ ਪਾਈ ਭਈ ਭਾਰਾ ਦੇ ਦਬੋਏ ਕੋਈ ਨਹੀਂ ਪੁੱਛਦਾ
0: ਹਾਂ ਇਹੜਾ ਨਾ ਸਾਬੀ ਚੱਕਣੇ ਚਾਹੀਦੇ ਇਹ ਥਾਂ ਨਹੀਂ ਮਤਾ ਨਾ ਪਰ ਇਹੜਾ ਭਈ ਥੋੜਾ ਨਾ ਰੇਟ ਕਾ ਠੀਕ ਨਹੀਂ ਬੱਜੀ ਰਹਾ
1: ਹਾਂ ਤਾਂ ਵੀ ਹੋਊਗਾ ਤਾਂ ਤਾਂ ਹੀ ਭਾਈ ਮੇਰੇ ਰਸਤਾ ਨਹੀਂ ਹੈ ਸੁੱਜਾ ਦਾ
0: ਹਾਂ ਤੂੰ ਲੈ ਇਹ ਲੈ ਪਕੜ ਪਾਣੀ ਪੀ ਨਾ ਕਹਿੰਦੀ ਵੀ ਇਹ ਦਿਖ ਅੱਜ ਕੱਲ੍ਹ ਤਾਂ ਪਾਣੀ ਦੀ ਬੜੀ ਜ਼ਰੂਰਤ ਹੁੰਦੀ ਆ ਜੀ
1: ਦਿਖ ਮਿੰਟ ਜੀ ਅਸੀਂ ਹਾਂ ਜੋ ਘੁੱਟ ਘੁੱਟ ਪੀਂਦੇ ਰਹਿਣਾ ਚਾਹੀਦਾ ਕਹਿੰਦੇ ਇਹ ਵੀ ਤੋਂ ਦੀ

0: ਗਏ ਨਾ ਵੀ ਆਪਣਾ ਧਿਆਨ ਜੇ ਅਸੀਂ ਹਜੋ ਰੱਖਣਾ ਚਾਹੇ ਤਾਂ ਹੀ ਕੰਮ ਕਾਰ ਜੇ ਅਸੀਂ ਸਹੀ ਤਰੀਕੇ ਨਾਲ ਹੁੰਦੇ, ਖੇਤੀਬਾੜੀ ਦੇ ਵੀ ਹੋਣੇ, ਬਾਗਬਾਨੀ ਦੇ ਵੀ ਹੋਣੇ।
1: ਹਾਂ ਤਾਂ ਭਾਈ ਆਪਣਾ ਤਾਂ ਰੱਖੀ ਲੈਣਗੇ ਧਿਆਨ ਇਹ ਨਾ, ਕਹਿੰਦੇ ਪੀ ਵੀ ਲੈਣਗੇ ਪਾਣੀ, ਪਰ ਮੇਰੇ ਸਹਿਜਿਆ ਹੈ ਪੇੜ ਪੌਦੇ ਲਗਾਏ ਰਹੀ ਹੈ, ਨਾਸਪਤੀ ਦੀ ਫਸਲ ਲੱਗੀ ਰਹੀ ਹੈ ਲਗਾਉਣੇ ਨਾ, ਤੇ ਹਜੋ ਵੀ ਤਾਂ ਪਾਣੀ ਦੀ ਜ਼ਰੂਰਤ ਹੁੰਦੀ।
0: ਹਾਂ ਨਹੀਂ ਬੜੀ ਬਾਂਕੀ ਗੱਲਬਾਤ ਹੀ ਆਉਂਦੀ ਚੱਲੀ ਦਿਖ ਪਈ ਹੈ ਨਾ, ਨਾਸ਼ਪਤੀ ਕਿੰਨੇ ਜੀਏ ਲਗਾਉਣੀ, ਕੁਣ ਕੁਣ ਕਿਸਮਾਂ ਲਗਾਉਣੀਆਂ, ਕਹਿੰਦੇ ਦਿਖ ਪਈ ਇਹ ਗੱਲਾਂ ਬਾਤਾਂ ਬੈਠੀਏ ਨਾ ਤਾਂ ਹੀ ਹੁੰਦੀਆਂ ਨਾ, ਜਾਣਕਾਰੀਆਂ ਤਾਂ ਹੀ ਮਿਲਦੀਆਂ।
1: ਤਾਂ ਦਿਖ ਪਿਆ ਹੈ ਅੱਛੀ ਕਿਸਮ ਲਈ ਨਹੀਂ ਜੇ ਅਸੀਂ ਪੌਦੇ ਅਤੇ ਪੌਦੇ ਦੂਰੀ ਸਹੀ ਰੱਖੀ ਨਾ, ਪਰ ਜਿਹੜਾ ਹੁੰਦਾ ਨਾ ਵੀ ਸਿੰਚਾਈ ਵਾਲਾ ਵੀ ਆਹਾਂ ਜੋ ਜੇ ਅਸੀਂ ਖਾਸ ਖਿਆਲ ਰੱਖਣੇ ਪਾਉਂਦਾ ਹੀ ਹੈ ਆ, ਅਗਰ ਗਰਮੀਆਂ ਦੇ ਦਿਨ ਨੇ ਤਾਂ ਜੋ ਹਰ 7 ਤੋਂ 10 ਦਿਨਾਂ ਦੇ ਅੰਤਰਾਲਾ ਪਰ ਸਿੰਚਾਈ ਜੇ ਅਸੀਂ ਜ਼ਰੂਰ ਕਰਨੀ ਚਾਹੀਦੀ, ਕਹਿੰਦੇ ਸਰਦੀਆਂ 'ਚ ਜੇ ਅਸੀਂ ਆਵਸ਼ਕਤਾ ਅਨੁਸਾਰ ਜੇ ਅਸੀਂ ਆਹੇ ਪਾਣੀ ਦੇ ਸਕਦੇ ਹਨ, ਕਹਿੰਦੇ ਆਧੁਨਿਕ ਤਰੀਕਾ ਹਾਂ ਜੋ ਅਪਣਾਉਣੇ ਚਾਹੀਦਾ ਅਤੇ ਜੇ ਡ੍ਰਿਪ ਸਿੰਚਾਈ ਸਾਰਿਆਂ 'ਤੇ ਬਿਹਤਰ ਰਹਿੰਦੀ, ਅਤੇ ਇਸ 'ਚ ਕਿਆ ਹੁੰਦਾ ਹੀ ਆ ਭਈ ਜੇ ਆਹੇ ਪੌਦਾ ਲਗਾਏ ਰਹਿ ਤਾਂ ਇਸ ਜੜ੍ਹਾਂ ਜੜ੍ਹਾਂ 'ਚ ਜੇ ਅਸੀਂ ਬੂੰਦ ਬੂੰਦ ਪਾਣੀ ਜੇ ਅਸੀਂ ਪਾਉਂਦਾ ਰਹਿੰਦਾ ਹੀ।
0: ਹਾਂ ਤਾਂ ਇਹ ਤਰੀਕਾ ਜੀ ਅਸੀਂ ਸਭ 'ਤੇ ਖਰਾ ਲੱਗਿਆ ਮੈਨੂੰ ਤਾਂ ਭਾਈ, ਦੇਖ ਪਾਣੀ ਵੀ ਬਰਬਾਦ ਨਹੀਂ ਹੋਣਾ, ਕਹਿੰਦੇ ਪੌਦੇ ਦੇ ਢੱਕੇ ਜਿਤਨਾ ਜੀ ਪਾਣੀ ਚਾਹੀਦਾ ਸਹਿ ਵੀ ਟਾਈਮਾਂ ਟਾਈਮਾਂ ਦਾ ਮਿਲਦਾ ਰਹਿਣਾ।
1: ਹਾਂ ਪਰ ਦੇਖ ਭਾਈ ਹਜੇ ਅਸੀਂ ਨਵੇਂ ਪੌਦੇ ਲਗਾਏ ਹਨ ਜਾਂ ਪੁਰਾਣੇ ਪੌਦੇ, ਤੇ ਨਾ ਜੋ ਟਾਈਮਾਂ ਟਾਈਮਾਂ ਰਾ ਖਾਦ ਕਨੇ ਉਰਵਰਕ ਜੇ ਸਹਿ ਵੀ ਪਾਉਣਾ ਬੜਾ ਜ਼ਰੂਰੀ ਹੁੰਦਾ। ਜੈਵਿਕ ਖਾਦ ਆਹਾਂ ਜੋ ਤਿੰਨ 'ਚ ਪਾਣੀ ਚਾਹੀਦੀ, ਜੋ ਗੋਬਰ ਖਾਦ ਹੋਏਗੀ, ਬਰਮੀ ਕੰਪੋਸਟ ਹੋਏਗੀ, ਕਨੇ ਉਮਰਾਂ ਦੇ ਹਿਸਾਬਾਂ ਨੇ, ਮਤਲਬ ਕਿ ਆਹਾਂ ਪੌਦਾ ਜੇ ਅਸੀਂ ਕਿਤਨਾ ਵੱਡਾ ਹੋਈ ਰਹੇ ਆ ਉਸਦੇ ਹਿਸਾਬਾਂ ਨੇ ਆਹਾਂ ਜੋ ਜੇ ਆ ਸਹਿ ਨਾਈਟ੍ਰੋਜਨ, ਫਾਸਫੋਰਸ, ਕਨੇ ਪੋਟਾਸ ਜੇ ਸਹਿ ਵੀ ਤਿੰਨਾਂ 'ਚੋਂ ਦੇਣੇ ਚਾਹੀਦਾ। ਤੀਆਂ 'ਚ ਅਗਰ ਮੈਂ ਤੀਜੋ ਸਮਝਾਉਂ ਤਾਂ ਇਹ ਸਮਝ ਲਿਆ ਵੀ ਅਗਰ 5 ਤੋਂ 6 ਸਾਲਾਂ ਦਾ ਪੌਦਾ ਨਾ ਤਾਂ 300 ਜੇ ਅਸੀਂ 20 ਤੋਂ 25 ਕਿਲੋ ਗੋਬਰ ਖਾਦ ਚਾਹੀਦੀ, 500 ਗ੍ਰਾਮ ਨਾਈਟ੍ਰੋਜਨ ਚਾਹੀਦੀ, 250 ਗ੍ਰਾਮ ਫਾਸਫੋਰਸ ਚਾਹੀਦੀ, ਕਹਿੰਦੇ 500 ਗ੍ਰਾਮ ਇਹਦੇ ਸੋ ਪੋਟਾਸ਼ ਦੀ ਜ਼ਰੂਰਤ ਹੁੰਦੀ ਆਈ।
0: ਹਾਂ ਤਾਂ ਦਿਖ ਜੀਆਂ ਜੀ ਆਹਾਂ ਤੂੰ ਨਾ ਆਹਾਂ ਵੀ ਹੁਣ ਦਿਖ ਦਿਨ ਰਾਤ ਖੇਤੀਬਾੜੀ ਦੇ ਕੰਮਾਂ ਕਾਰ ਕਰਾ ਦੇ, ਬਾਗਬਾਨੀ ਦੇ ਕਰਾ ਦੇ, ਤਾਂ ਕਹਿੰਦੇ ਆਹਾਂ ਜੋ ਵੀ ਉਮਰ ਦੇ ਹਿਸਾਬ ਬਣੇ ਤਾਂ ਰੋਟੀ ਪਾਣੀ ਚਾਹੀਦਾ।
1: ਬਿਲਕੁਲ ਭਾਈ ਦੇਖਾ ਇੱਕ ਛੋਟਾ ਨਿਆਣਾ ਆਣਾ ਸਹਿ ਆਪਣੇ ਹਿਸਾਬੇ ਰੋਟੀ ਖਾਂਦਾ, ਇੱਕ ਨੌਜਵਾਨ ਆ ਤਿਸ ਦੀ ਆਪਣੇ ਹਿਸਾਬੇ ਡਾਇਟ ਹੁੰਦੀ ਆਈ, ਤਾਂ ਬਿਲਕੁਲ ਪੌਦੇ ਜੋ ਜੇ ਆ ਉਸਦੇ ਹਿਸਾਬਾਂ ਨਹੀਂ ਜੇ ਆ ਸਹਿ ਆਹਾਂ ਜੋ ਖਾਦ ਕਨੇ ਉਰਵਰਕ ਜੇ ਤਿੰਨਾਂ ਵਿੱਚ ਜ਼ਰੂਰ ਪਾਣੀ ਚਾਹੀਦੇ ਹਨ।
0: ਹਾਂ ਕਹਿੰਦੇ ਦੇ ਹੈ ਪੇ ਛੰਟਾਈ ਵੀ ਇਸ ਦੀ ਜ਼ਰੂਰੀ ਹੈ ਨਾ, ਨਾਸਪਤੀ ਦੀ ਅਗਰ ਅੱਛੀ ਪੈਦਾਵਾਰ ਆਹਾਂ ਜੋ ਚਾਹੀਦੀ ਤਾਂ ਟਾਈਮਾਂ ਟਾਈਮਾਂ ਪਰ ਜਿਹੜੇ ਵੀ ਉੱਥੇ ਅਗਰ ਕੋਈ ਖਰਪਤਵਾਰ ਜੰਮੇ ਆ ਜਾਂ ਕੰਟਾਈ ਛਟਾਈ ਜੀ ਸਹਿ ਜੋ ਜ਼ਰੂਰ ਕਰਨਾ ਚਾਹੀਦੀ, ਜਿਹੜੀਆਂ ਵੀ ਸੁੱਕੀਆਂ ਸਾਖ ਹਨ ਸਹਿ ਹਟਾਈ ਦੇਣਾ ਚਾਹੀਦੀਆਂ। ਕਹਿੰਦੇ ਕਈ ਵਾਰੀ ਕਿਉਂ ਹੁੰਦਾ ਵੀ ਜੀ ਅੰਦਰਲੇ ਪਾਸਿਓ ਜ਼ਿਆਦਾ ਸਾਖ ਹਨ ਜੀ ਸਹਿ ਵਧੀ ਆਉਂਦੀਆਂ, ਤਾਂ ਤਿੰਨਾਂ 'ਚੋਂ ਵੀ ਥੋੜ੍ਹਾ ਥੋੜ੍ਹਾ ਜੀ ਸਹਿ ਹਟਾਈ ਦੇਣਾ ਚਾਹੀਦਾ।
1: ਪਰ ਮੇ ਸਿਮਰੋ ਨਾ ਅੱਜ ਕੱਲ੍ਹ ਨਾ ਜਲਵਾਯੂ ਪਰਿਵਰਤਨ ਬੜਾ ਭਾਰੀ ਆ, ਕਹਿੰਦੇ ਅੱਜ ਕੱਲ੍ਹ ਦੇ ਟਾਈਮਾਂ 'ਚ ਇਹਨਾਂ ਪੌਦਿਆਂ ਦਾ ਰੱਖ ਰਖਾਵ ਜੇ ਆ ਸਿਆਹ ਜੋ ਅਲੱਗ ਤਰੀਕੇ ਨੇ ਕਰਨੇ ਪਾਉਂਦਾ ਫਿਰ।
0: ਹਾਂ ਤਾਂ ਦੇਖ ਹੈ ਤਾਂ ਹਜੇ ਦਿਖਣੇ ਲੱਗਦਾ ਹੀ ਭਾਈ ਕਿਤਨਾ ਮੌਸਮ 'ਚ ਬਦਲਾਵ ਹੋਦਾ, ਤਾਂ ਇਸ ਵਾਸਤੇ ਜੀ ਜੀ ਬਦਲਾਵ ਹੋਦਾ ਤਾਂ ਆਹਾਂ ਜੀ ਅਸੀਂ ਕਿਆ ਕਿਆ ਕਰੀ ਸਕਦੇ ਹਾਂ ਨਾ, ਇਹੜੀ ਜਿਹੀ ਗੱਲਬਾਤ ਵੀ ਹਜੇ ਪਤਾ ਹੋਣਾ ਚਾਹੀਦੀ।
1: ਹਾਂ ਤਾਂ ਅਗਰ ਜਲਵਾਯੂ ਪਰਿਵਰਤਨ ਆ ਕਹਿੰਦੇ ਹਾਂ ਤੁਸੀਂ ਆਪਣੇ ਪੌਦਾ ਬਚਾਉਣਾ ਤਾਂ ਮਲਚਿੰਗ ਕਰ ਸਕਦੇ, ਡ੍ਰਿਪ ਸਿੰਚਾਈ ਅਪਣਾਈ ਸਕਦੇ, ਜਾਂ ਫਿਰ ਸ਼ੈੱਡ ਨੈੱਟ ਦਾ ਜੇ ਅਸੀਂ ਵੀ ਪ੍ਰਯੋਗ ਅਸੀਂ ਕਰੀ ਸਕਦੇ ਹਨ। ਕਈ ਰੋਗ ਲੱਗਦੇ ਨਾਸ਼ਪਤੀ ਦੇ ਫਸਲਾਂ ਜੋ ਤੀਆਂ ਜੇ ਫਾਇਰ ਬਲਾਈਟ ਹੋਈ ਗਿਆ, ਸਕੈਬ ਰੋਗ ਹੋਈ ਗਿਆ, ਪੱਤੀ ਧੱਬਾ ਰੋਗ ਹੋਈ ਗਿਆ, ਤਾਂ ਇਹਨਾਂ ਰੋਗਾਂ 'ਤੇ ਜੇ ਅਸੀਂ ਆਹਾਂ ਆਪਣੇ ਪੌਦੇ ਨਾਸ਼ਪਤੀਆਂ ਦੇ ਬਚਾਉਣੇ, ਇਸਦੇ ਵਾਸਤੇ ਅਸੀਂ ਕੋਪਰ ਆਕਸੀਕਲਾਈਡ ਦਾ ਛਿੜਕਾਵ ਕਰੀ ਸਕਦੇ, ਹਜੇ ਸੰਕਰਮਿਤ ਸ਼ਾਖਾਏ ਦੇ ਨਾਲ ਕੱਟੀ ਸਕਦੇ, ਸਾਫ਼ ਸਫਾਈ ਰੱਖੀ ਸਕਦੇ ਹਨ।
0: ਕਹਿੰਦੇ ਦੇਖਿਆ ਇਸਦੇ ਜਿਹੜੇ ਪ੍ਰਮੁੱਖ ਕੀਟ ਹੁੰਦੇ ਨਾ, ਇਹਨਾਂ ਵਿੱਚ ਐਫਿਡ, ਫਲ ਮੱਖੀ, ਕਹਿੰਦੇ ਤਨਾ ਛੇਦਕ, ਇਹ ਜੀ ਅੰਸ ਜ਼ਿਆਦਾ ਇਸ ਜੋ ਨੁਕਸਾਨ ਪਹੁੰਚਾਉਂਦੇ, ਤਾਂ ਇਸਦਾ ਨਿਯੰਤਰਣ ਜੀ ਅਸੀਂ ਆਹਾਂ ਕੀ ਕਰਨਾ ਵੀ ਫੈਰੋਮੋਨ ਟ੍ਰੈਪ ਜੀ ਅਸੀਂ ਲਗਾਉਣੀ, ਕਹਿੰਦੇ ਇਸ ਤੋਂ ਇਲਾਵਾ ਜੀ ਨਿੰਮਾਂ ਦਾ ਜਿਹੜਾ ਤੇਲ ਹੁੰਦਾ ਅਤੇ ਇਸਦਾ ਛਿੜਕਾਵ ਜੀ ਆਹਾਂ ਕਰੀ ਸਕਦੇ। ਕਹਿੰਦੇ ਅਗਰ ਆਹਾਂ ਜੋ ਲਗੋ ਵੀ ਜ਼ਿਆਦਾ ਹੀ ਆਹਾਂ ਦੀ ਫਸਲ ਜੀ ਅਸੀਂ ਖਰਾਬ ਹੋਦੀ ਹੈ ਨਾ, ਜਾਂ ਨਾਸ਼ਪਤੀ ਦੇ ਪੌਦੇ ਜੀ ਅਸੀਂ ਜ਼ਿਆਦਾ ਖਰਾਬ ਹੋਦੇ, ਤਾਂ ਆਹਾਂ ਜੋ ਜ਼ਰੂਰ ਜਿਹੜੇ ਕ੍ਰਿਸ਼ੀ ਵਿਸ਼ੇਸ਼ਗ ਹੁੰਦੇ ਨਾ ਤਿਹਨਾਂ ਦੀ ਸਲਾਹ ਲਈ ਲੈਣਾ ਚਾਹੀਦੀ।
1: ਆਹੋ ਕਹਿੰਦੇ ਅੱਜ ਕੱਲ੍ਹ ਨਾ ਹਜੇ ਦੇਖ ਆਹਾਰੇ ਪੌਦੇ ਵੱਡੇ ਹਨ, ਤਿੰਨ 'ਚ ਫਲ ਲੱਗੀ ਗਿਰੇ ਹਨ, ਤਾਂ ਦੇਖ ਇਸ ਪਰ ਕਿਆ ਹੁੰਦਾ ਵੀ ਅਸੀਂ ਟਾਈਮਾਂ ਰਹਿੰਦੇ ਜੇ ਅਸੀਂ ਤਿੰਨ 'ਚ ਸਿੰਚਾਈ ਕਰੀ ਸਕਦੇ ਹਨ, ਤਾਂ ਕਿ ਜੋ ਫਲ ਲੱਗੀ ਰਹੀ ਹੈ ਅਸੀਂ ਗਿਰੇ ਨਹੀਂ। ਤਿੰਨਾਂ 'ਚ ਸਜੇ ਸੂਕਸ਼ਮ ਪੋਸ਼ਕ ਤੱਤੋ ਹਨ ਸਹਿ ਆਹਾਂ ਜੋ ਪਾਣੀ ਚਾਹੀਦੇ, ਤੇਜ਼ ਹਵਾ 'ਤੇ ਆਹਾਂ ਜੋ ਤਿੰਨਾਂ ਦਾ ਬਚਾਵ ਕਰਨੇ ਚਾਹੀਦਾ, ਕਹਿੰਦੇ ਸੰਤੁਲਿਤ ਖਾਦਾਂ ਜੇ ਅਸੀਂ ਆਹਾਂ ਜ਼ਰੂਰ ਪਾਣੀ ਆਏ। ਕਹਿੰਦੇ ਫਿਰ ਕੀ ਹੁੰਦਾ ਵੀ ਇਸ 'ਤੇ ਮਧੂਮੱਖੀਆਂ ਦਾ ਅਗਰ ਅਸੀਂ ਸੰਰਕਸ਼ਣ ਕਰੀਏ ਤਾਂ ਹਰੇ ਜੋ ਨਾਸ਼ਪਤੀ ਦੀ ਫਸਲ ਹੀ ਅਤੇ ਹਰ ਜੇ ਅਸੀਂ ਪੈਦਾਵਾਰ ਬਣਨ ਨਹੀਂ ਆਈ। ਕਹਿੰਦੇ ਸਜੇ ਹਰਾ ਬਾਗ ਆ ਅਤੇ ਇਸ 'ਚ ਪਰਾਂਗਣ ਕਰਨੇ ਵਾਲੀ ਕਿਸਮਾਂ ਲਗਾਈ ਸਕਦੇ ਹਨ, ਕਹਿੰਦੇ ਟਾਈਮਾਂ ਟਾਈਮਾਂ ਜੇ ਅਸੀਂ ਆਹਾਂ ਕੀਟਨਾਸ਼ਕਾਂ ਦਾ ਛਿੜਕਾਵ ਜੇ ਤਾਂ ਵੀ ਜ਼ਰੂਰ ਕਰਨਾ ਹੀ। ਬਣਾਈਆਂ ਆ।
0: ਕਹਿੰਦੇ ਦਿਖਾ ਅਗਰ ਹਾਂ ਅੱਛੀ ਦੇਖਭਾਲ ਕਰੀਏ ਤਾਂ ਹਜੇ ਉਤਪਾਦਨ ਵੀ ਖਰਾ ਜੀ ਅਸੀਂ ਮਿਲੀ ਆਉਂਦਾ ਤਾਂ 21 ਪੇੜਾਂ ਪਰ 40 ਤੇ 100 ਕਿਲੋ ਤੱਕ ਫਲ ਜੀ ਅਸਾਂ ਹਜੋ ਮਿਲੀ ਸਕਦੇ। ਕਹਿੰਦੇ ਜੀ ਹਾਈ ਡੈਂਸਿਟੀ ਖੇਤੀ ਦੇ ਉਤਪਾਦਨ 'ਚ ਜੀ ਅਸੀਂ ਹਜੋ ਔਰ ਜ਼ਿਆਦਾ ਫਾਇਦਾ ਜੀ ਅਸੀਂ ਹੁੰਦਾ।
1: ਹਾਂ ਉਹ ਕਹਿੰਦੇ ਕਟਾਈ ਕਹਿੰਦੇ ਭੰਡਾਰਨ ਜੀ ਅਸਾਂ ਵੀ ਆਹਾਂ ਜੋ ਸਹੀ ਤਰੀਕੇ ਨੇ ਇਸ ਤਰ੍ਹਾਂ ਕਰਨੇ ਚਾਹੀਦੇ ਗੇ ਆ। ਫਲ ਪੂਰੀ ਤਰ੍ਹਾਂ ਤਾਂ ਜੇ ਵੱਡੇ ਹੋ ਜਾਣ ਤਾਂ ਹੀ ਤੋੜਨੇ ਚਾਹੀਦੇ। ਕਹਿੰਦੇ ਬੜੇ ਜ਼ਿਆਦਾ ਪੱਕੇ ਫਲ ਜੇ ਅਸੀਂ ਜਲਦੀ ਖਰਾਬ ਹੋ ਜਾਂਦੇ ਹਨ ਤਾਂ ਅਸੀਂ ਅਲੱਗ ਕਰੀ ਦੇਣੇ ਚਾਹੀਦੇ। ਭੰਡਾਰਨ ਇਸ ਤਰ੍ਹਾਂ ਜੋ ਠੰਡੀ ਜਗ੍ਹਾ ਕਰਨੇ ਚਾਹੀਦੇ ਹੀ ਆ। ਕਹਿੰਦੇ 0 ਤੋਂ 2 ਡਿਗਰੀ ਸੈਲਸੀਅਸ ਤਾਪਮਾਨ ਪਰ ਇਸ ਤੋਂ ਅਸੀਂ ਲੰਬੇ ਟਾਈਮਾਂ ਤੱਕ ਜੇ ਅਸੀਂ ਸੁਰੱਖਿਅਤ ਰੱਖੀ ਸਕਦੇ ਹਨ। ਕਹਿੰਦੇ ਅੱਜ ਕੱਲ੍ਹ ਕਿਸਾਨਾਂ ਜੋ ਭਾਈ ਹੋਰ ਅੱਛੀ ਅੱਛੀ ਤਕਨੀਕਾਂ ਜੇ ਅਸੀਂ ਅਪਣਾਉਣੀ ਚਾਹੀਦੀਆਂ ਹੀ ਤਾਂ ਕਿ ਜ਼ਿਆਦਾ ਪੈਦਾਵਾਰ ਹੋ ਤੀਆਂ ਜੋ ਡ੍ਰਿਪ ਸਿੰਚਾਈ ਹੋਈ ਗਿਆ, ਮਲਚਿੰਗ ਹੋਈ ਗਈ ਆ, ਹਾਈ ਡੈਂਸਿਟੀ ਪਲਾਂਟੇਸ਼ਨ ਹੋਈ ਗਿਆ, ਜੈਵਿਕ ਖੇਤੀ ਹੋਈ ਗਿਆ, ਮੌਸਮ ਆਧਾਰਿਤ ਆਹ ਸਪਰੇਅ ਪ੍ਰਬੰਧਨ ਕਰਨਾ। ਤਾਂ ਇਹ ਸਾਰੇ ਕੰਮ ਅਗਰ ਅਸੀਂ ਕਰੀਏ ਕਹਿੰਦੇ ਵਿਗਿਆਨਿਕ ਤਰੀਕੇ ਨੇ ਨਸਪਤੀਆਂ ਦੀ ਖੇਤੀ ਕਰੀਏ ਨਾ ਤਾਂ ਇਹ ਵਿਵਸਾਇ ਜੀ ਅਸੀਂ ਬੜਾ ਲਾਭਦਾਇਕ ਹਾਂ ਜੋ ਹੋ ਸਕਦਾ ਹੀ ਆ।
0: ਹਾਂ ਤਾਂ ਦਿਖ ਪਈ ਰੋਸ਼ਨੀ ਬੋਬੋ, ਜਿਵੇਂ ਸਹੀ ਕਿਸਮ, ਉਚਿਤ ਦੂਰੀ, ਸੰਤੁਲਿਤ ਖਾਦ, ਕਹਿੰਦੇ ਟਾਈਮਾਂ ਦੀ ਛੰਟਾਈ, ਕਹਿੰਦੇ ਟਾਈਮਾਂ ਦੀ ਸਿੰਚਾਈ, ਇਹ ਸਾਰੀਆਂ ਚੀਜ਼ਾਂ ਆਹਾਂ ਅਗਰ ਧਿਆਨਾਂ 'ਚ ਰੱਖਦੇ ਹਨ ਤਾਂ ਆਹਾਂ ਦੇ ਕਿਸਾਨਾਂ ਜੋ ਆਹਾਂ ਤੋਂ ਜੋ ਕਮ ਲਾਗਤ ਕਹਿੰਦੇ ਜ਼ਿਆਦਾ ਉਤਪਾਦਨ ਜੀ ਅਸੀਂ ਆਹਾਂ ਤੋਂ ਕਰੀ ਸਕਦੇ।
1: ਬਿਲਕੁਲ ਕਹਿੰਦੇ ਬਦਲਦੇ ਮੌਸਮਾਂ ਜੋ ਦਿਖਦੇ ਹੋਏ ਹੀ ਜਲ ਸੰਰਕਸ਼ਣ ਕਹਿੰਦੇ ਰੋਗ ਪ੍ਰਬੰਧਨ ਪਰ ਜੇ ਅਸੀਂ ਆਹਾਂ ਜੋ ਖਾਸ ਖਿਆਲ ਜੇ ਅਸੀਂ ਦੇਣੇ ਚਾਹੀਦੇ ਹੀ ਆ। ਅਗਰ ਇਸ ਤਰੀਕੇ ਨੇ ਅਸੀਂ ਭਾਈ ਪੂਰੀ ਖੇਤੀਬਾੜੀ ਕਰਦੇ ਹਨ ਤਾਂ ਨਾਸਪਤੀ ਜੀ ਆ ਸਿਆਹਰੇ ਵਾਸਤੇ ਇੱਕ ਅੱਛਾ ਵਿਵਸਾਇ ਬਣੀ ਆਉਂਦਾ ਹੀ ਹੈ। ਕਹਿੰਦੇ ਇਸ 'ਤੇ ਅਸੀਂ ਕਾਫ਼ੀ ਪੈਦਾਵਾਰ ਜੀ ਅਸੀਂ ਲਈ ਸਕਦੇ, ਕਹਿੰਦੇ ਮੁਨਾਫਾ ਵੀ ਬੜਾ ਹੁੰਦਾ ਹੀ ਹੈ ਆ।
0: ਔਰ ਔਰਤ ਕਹਿੰਦੇ ਦਿਖ ਮੁਨਾਫਾ ਹਾਂ ਜੋ ਵੀ ਹੋਏ ਦਿਖ ਗਲਾਈਆਂ ਬੋਲੀਆਂ ਤਾਂ ਕਿਹੜੀ ਛੈਲ ਛੈਲ ਗੱਲਾਂ ਬਾਤਾਂ ਜੀ ਅਸੀਂ ਪਤਾ ਲੱਗੀਆਂ ਦਿਖ ਤਾਂ ਹੀ ਬੋਲਦੇ ਨਾ ਭਈ ਆਹਾਂ ਜੋ ਇੱਕੀ ਦੂਏ ਨੇ ਜੀ ਅਸੀਂ ਗਲਾਉਂਦੇ ਬੋਲਦੇ ਰਹਿਣਾ ਚਾਹੀਦਾ, 100 ਚੀਜ਼ ਜੀ ਅਸੀਂ ਜੋ ਸਿੱਖਣ ਜੋ ਮਿਲਦੀ। ਕਹਿੰਦੇ ਹੁਣ ਦੇ ਆਕਾਰ ਭਈ ਹਾਂ ਗੱਡੀ ਚੁਕਾਏ ਦੇ ਘਾ ਦੀਏ ਮਿੰਜੋ ਨਾ ਮੈਂ ਵੀ ਘਰੇ ਕੰਮਾਂ ਕਾਰ ਦਿਖੂੰ ਜਾਏ ਨੇ।
1: ਚੱਲ ਠੀਕ ਆ ਤਾਂ ਲੈ ਚੱਕ ਫੇਰੀ।

0: ਭਈ ਇੱਦਾਂ ਖੇਤੀਬਾੜੀ ਕਾਰਜਕ੍ਰਮ ਚ ਇਹ ਸੁਣਿਆ ਪਿਆਰਾ ਜਿਹਾ ਲੋਕ ਗੀਤ ਕਹਿੰਦੇ ਹੁਣ ਤੁਹਾਨੂੰ ਸ਼ਰੋਤਿਆਂ ਨੂੰ ਜਾਣਕਾਰੀ ਦਿੰਦੇ ਹਨ ਕ੍ਰਿਸ਼ੀ ਉਪਜ ਮੰਡੀ ਸਮਿਤੀ ਹਮੀਰਪੁਰ ਤੇ ਪ੍ਰਾਪਤ ਫਲਾਂ ਕਹਿੰਦੇ ਸਬਜ਼ੀਆਂ ਦੇ ਥੋਕ ਬਾਜ਼ਾਰ ਭਾਅ ਦੀ ਤਾਂ ਸਾਰ ਤੇ ਪਹਿਲੇ ਗੱਲ ਕਰੀਏ ਆਲੂ ਦੀ ਤਾਂ ਆਲੂ ਪ੍ਰਤੀ ਕਿਲੋ ਰਿਹਾ 8 ਤੇ 10 ਰੁਪਏ ਆਲੂ ਪਾੜੀ ਪ੍ਰਤੀ ਕਿਲੋ ਰਿਹਾ 14 ਤੇ 16 ਰੁਪਏ ਪਿਆਜ਼ੇ ਗੱਲ ਕਰੀਏ ਤਾਂ ਪਿਆਜ਼ ਪ੍ਰਤੀ ਕਿਲੋ ਰਿਹਾ 20 ਤੇ 22 ਰੁਪਏ ਗੋਭੀ ਪ੍ਰਤੀ ਕਿਲੋ ਰੇ 25 ਤੇ 35 ਰੁਪਏ ਬੰਦ ਗੋਭੀ ਪ੍ਰਤੀ ਕਿਲੋ ਰੇ 13 ਤੇ 15 ਰੁਪਏ ਸ਼ਿਮਲਾ ਮਿਰਚ ਪ੍ਰਤੀ ਕਿਲੋ ਰੇ 15 ਤੇ 20 ਰੁਪਏ ਘੀਏ ਗੱਲ ਕਰੀਏ ਤਾਂ ਘੀਆ ਪ੍ਰਤੀ ਕਿਲੋ ਰਿਹਾ 15 ਤੇ 16 ਰੁਪਏ ਭਿੰਡੀ ਪ੍ਰਤੀ ਕਿਲੋ ਰੇ 25 ਤੇ 30 ਰੁਪਏ ਟਿੰਡਾ ਪ੍ਰਤੀ ਕਿਲੋ ਰਿਹਾ 30 ਤੇ 35 ਰੁਪਏ ਕਰੇਲਾ ਪ੍ਰਤੀ ਕਿਲੋ ਰਿਹਾ 20 ਤੇ 22 ਰੁਪਏ ਟਮਾਟਰ ਪ੍ਰਤੀ ਕਿਲੋ ਰਿਹਾ 14 ਤੇ 15 ਰੁਪਏ ਰਾਮ ਤੋਰੀ ਪ੍ਰਤੀ ਕਿਲੋ ਰੇ 40 ਰੁਪਏ ਗਾਜਰਾਂ ਦੀ ਗੱਲ ਕਰੀਏ ਤਾਂ ਗਾਜਰ ਪ੍ਰਤੀ ਕਿਲੋ ਰੇ 30 ਰੁਪਏ ਹਰੀ ਮਿਰਚ ਪ੍ਰਤੀ ਕਿਲੋ ਰੇ 35 ਤੇ 45 ਰੁਪਏ ਨਿੰਬੂ ਪ੍ਰਤੀ ਕਿਲੋ ਰਿਹਾ 90 ਤੇ 100 ਰੁਪਏ ਬੈਂਗਣ ਪ੍ਰਤੀ ਕਿਲੋ ਰਿਹਾ 20 ਤੇ 22 ਰੁਪਏ ਮਟਰ ਦੀ ਗੱਲ ਕਰੀਏ ਤਾਂ ਮਟਰ ਪ੍ਰਤੀ ਕਿਲੋ ਰਿਹਾ 50 ਤੇ 55 ਰੁਪਏ ਕੱਦੂ ਪ੍ਰਤੀ ਕਿਲੋ ਰਿਹਾ 12 ਤੇ 15 ਰੁਪਏ ਅਰਬੀ ਪ੍ਰਤੀ ਕਿਲੋ ਰੇ 40 ਰੁਪਏ ਇਹ ਤਾਂ ਗੱਲ ਕੀਤੀ ਇਹ ਸਬਜ਼ੀਆਂ ਦੇ ਥੋਕ ਬਾਜ਼ਾਰ ਭਾਅ ਦੀ ਹੁਣ ਤੁਹਾਨੂੰ ਜਾਣਕਾਰੀ ਦਿੰਦੇ ਹਨ ਫਲਾਂ ਦੇ ਥੋਕ ਬਾਜ਼ਾਰ ਭਾਅ ਦੀ ਤਾਂ ਸਾਰ ਤੇ ਪਹਿਲੇ ਗੱਲ ਕਰੀਏ ਤੇ ਸੇਬਾਂ ਦੀ ਤਾਂ ਸੇਬ ਪ੍ਰਤੀ ਕਿਲੋ ਰਿਹਾ 140 ਤੇ 160 ਰੁਪਏ ਅਨਾਰ ਪ੍ਰਤੀ ਕਿਲੋ ਰਿਹਾ 170 ਤੇ 200 ਰੁਪਏ ਮੌਸਮੀ ਪ੍ਰਤੀ ਕਿਲੋ ਰੇ 75 ਰੁਪਏ ਪਪੀਤਾ ਪ੍ਰਤੀ ਕਿਲੋ ਰਿਹਾ 45 ਤੇ 50 ਰੁਪਏ ਅਨਾਨਾਸ ਪ੍ਰਤੀ ਕਿਲੋ ਰਿਹਾ 50 ਰੁਪਏ ਅਮਰੂਦਾਂ ਦੀ ਗੱਲ ਕਰੀਏ ਤਾਂ ਅਮਰੂਦ ਪ੍ਰਤੀ ਕਿਲੋ ਰਿਹਾ 100 ਰੁਪਏ ਮਾਲਟਾ ਪ੍ਰਤੀ ਕਿਲੋ ਰਿਹਾ 150 ਰੁਪਏ ਤਰਬੂਜ ਪ੍ਰਤੀ ਕਿਲੋ ਰਿਹਾ 15 ਤੇ 20 ਰੁਪਏ ਖਰਬੂਜਾ ਪ੍ਰਤੀ ਕਿਲੋ ਰਿਹਾ 25 ਤੇ 30 ਰੁਪਏ ਅੰਗੂਰ ਪ੍ਰਤੀ ਕਿਲੋ ਰੇ 180 ਤੇ 200 ਰੁਪਏ ਅੰਬ ਤੋਤਾ ਪ੍ਰਤੀ ਕਿਲੋ ਰਿਹਾ 45 ਤੇ 50 ਰੁਪਏ ਤਾਂ ਭਈ ਕਿਸਾਨ ਕੰਨੀ ਬਾਗਵਾਨ ਭਾਈ ਭੈਣੋ ਇਹ ਦਿੱਤੀ ਜਾਣਕਾਰੀ ਤੁੰਜੋ ਕ੍ਰਿਸ਼ੀ ਉਪਜ ਮੰਡੀ ਸਮਿਤੀ ਹਮੀਰਪੁਰ ਤੇ ਪ੍ਰਾਪਤ ਫਲਾਂ ਕੰਨੀ ਸਬਜ਼ੀਆਂ ਦੇ ਥੋਕ ਬਾਜ਼ਾਰ ਭਾਅ ਦੀ ਤੁਹਾਨੂੰ ਇਹਨਾਂ ਜਾਣਕਾਰੀਆਂ ਸੌਗੀ ਅੱਜ ਦਾ ਇਹ ਕਾਰਜਕ੍ਰਮ ਖੇਤੀਬਾੜੀ ਹੁਣ ਇੱਥੋਂ ਹੀ ਸੰਪੰਨ ਹੁੰਦਾ ਆ ਦੋਆ ਨੂੰ ਮਤੀ ਨਮਸਕਾਰ
1: खेतीबाड़ी कार्यक्रम अभी आप सुन रहे थे। हम आकाशवाणी के हमीरपुर केंद्र से बोल रहे हैं FM बैंड 101.8 मेगाहर्ट्ज पर। शाम के 7 बजने को हैं अब हिंदी समाचार आकाशवाणी दिल्ली से रिले किए जाएंगे।

0: हिमाचल की वादियों में हर दिल में एक ही नाम गूंजता है, गौतम ग्रुप ऑफ कॉलेजेस।
1: फ्यूचर की टेंशन और मुझे गौतम ग्रुप ऑफ कॉलेजेस है ना?
0: गौतम ग्रुप ऑफ कॉलेजेस जहां है
2: हरा भरा विशाल कॉम्प्लेक्स।
3: ਲੋਕਗੀਤ ਕਨੇ ਹੁਣ ਗੱਲਬਾਤ ਕਰਦੇ ਹਨ ਭਈ ਸਜੇ ਅਪਰਾਧ ਹਾਂ ਰਿਆਸੇ ਪਾਸੇ ਉਹਦੇ ਹਨ ਤਿੰਨਾਂ ਤੇ ਆਹੇ ਬਚਾਵ ਜੇ ਅਸੀਂ ਕਿਆਂ ਕਰੀ ਸਕਦੇ ਹਨ ਤਾਂ ਦੇਖਾ ਭਈ ਅਸੀਂ ਜਿਤਨਾ ਸਤਰਕ ਰਹਾਂਗੇ ਜਿਤਨੀ ਅਸੀਂ ਜਾਣਕਾਰੀ ਰੱਖਗੇ ਕਨੇ ਅਗਰ ਅਸੀਂ ਸਹਿਯੋਗ ਦੇਂਗੇ ਇੱਕ ਦੂਜੇ ਨੇ ਤਾਂ ਹੀ ਅਸੀਂ ਜੇ ਅਸੀਂ ਇਹਨਾਂ ਅਪਰਾਧਾਂ ਤੇ ਬਚੀ ਸਕਦੇ ਹਨ
4: ਹਾਂ ਕਨੇ ਦੇਖਾ ਹਰ ਵਿਅਕਤੀ ਜੀ ਅਸੀਂ ਕਿਆਂ ਸੁਰੱਖਿਅਤ ਰਹਿ ਸਕਦਾ ਇਸ ਵਾਸਤੇ ਵੀ ਕੁਛ ਗੱਲਾਂ ਜੀ ਸਹਿ ਬੜੀਆਂ ਜ਼ਰੂਰੀ ਹਨ ਜਿਹੜੀਆਂ ਜੀ ਧਿਆਨ 'ਚ ਰੱਖਣਾ ਚਾਹੀਦੀਆਂ ਇੱਕ ਤਾਂ ਜੀ ਜੀ ਰਾਤ ਦਾ ਵੇਲਾ ਹੈ ਤਾਂ ਸੁਨਸਾਨ ਜਗ੍ਹਾ ਪਰ ਇਕੱਲੇ ਜੀ ਅਸੀਂ ਨਹੀਂ ਜਾਣਾ ਕਨੇ ਮੋਬਾਈਲ ਪੈਸੇ ਜਾਂ ਜੋ ਵੀ ਜ਼ਰੂਰੀ ਦਸਤਾਵੇਜ਼ ਹਨ ਸਹਿ ਹਾਂ ਜੋ ਸੁਰੱਖਿਅਤ ਰੱਖਣਾ ਚਾਹੀਦੇ ਕੋਈ ਵੀ ਅਣਜਾਣ ਲੋਕ ਅਗਰ ਆਇਆ ਤਾਂ ਤਿੰਨਾਂ ਪਰ ਹਾਂ ਜੋ ਇਕਦਮ ਭਰੋਸਾ ਨਹੀਂ ਕਰ ਲੈਣਾ ਚਾਹੀਦਾ ਜਿਵੇਂ ਸੋਸ਼ਲ ਮੀਡੀਆ ਪਰ ਆਪਣੀ ਨਿੱਜੀ ਜਾਣਕਾਰੀ ਜਾਂ ਲੋਕੇਸ਼ਨ ਜੀ ਸਹਿ ਸਾਰਵਜਨਿਕ ਨਹੀਂ ਕਰਨਾ ਚਾਹੀਦੇ
3: ਬਿਲਕੁਲ ਕਨੇ ਵਿਅਕਤੀਗਤ ਸੁਰੱਖਿਆ ਦੀ ਗੱਲ ਅਗਰ ਅਸੀਂ ਘਰਾਂ ਦੀ ਸੁਰੱਖਿਆ ਦੀ ਗੱਲ ਕਰੀਏ ਤਾਂ ਘਰ ਤੇ ਅਗਰ ਅਸੀਂ ਕੱਲ੍ਹ ਵੀ ਬਾਹਰ ਜਾਂਦੇ ਹਨ ਤਾਂ ਆਹ ਜੋ ਜੇ ਮਜ਼ਬੂਤ ਤਾਲੇ ਕਨੇ ਅੱਛੀ ਲਾਈਟਿੰਗ ਜੇ ਇਸੇ ਰੱਖਣੀ ਚਾਹੀਦੀ ਹੈ CCTV ਕੈਮਰੇ ਜਾਂ ਫਿਰ ਡੋਰ ਕੈਮਰਾ ਲਗਾਉਣਾ ਜੇ ਆਹ ਵਾਸਤੇ ਉਪਯੋਗੀ ਹੋ ਸਕਦਾ ਅਜਨਬੀ ਵਿਅਕਤੀਆਂ ਜੋ ਬਿਨਾਂ ਪਹਿਚਾਣ ਦੇ ਕਦੀ ਵੀ ਘਰਾਂ ਦੇ ਅੰਦਰ ਜੇ ਨਹੀਂ ਆਉਣੇ ਦੇਣਾ ਹੀ ਆ ਕਨੇ ਅਗਰ ਅਸੀਂ ਕੁਛ ਸਮੇਂ ਵਾਸਤੇ ਜਾਂ ਲੰਬੇ ਟਾਈਮਾਂ ਵਾਸਤੇ ਜੇ ਘਰ ਤੇ ਬਾਹਰ ਜਾ ਦੇ ਤਾਂ ਆਪਣੇ ਆਸ ਪੜੋਸ ਜੇ ਆਹ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਹੈ
4: ਕਨੇ ਜੀ ਜੇ ਸਾਈਬਰ ਅਪਰਾਧ ਹੋ ਤਾਂ ਤਿੰਨਾਂ ਤੇ ਕਿਵੇਂ ਬਚਾਵ ਕਰਨਾ ਤਾਂ ਆਹਾਂ ਜੋ OTP ਬੈਂਕ ਡਿਟੇਲ ਜਾਂ ਪਾਸਵਰਡ ਜੀ ਅਸੀਂ ਕੁਛ ਜੋ ਵੀ ਨਹੀਂ ਦੱਸਣਾ ਚਾਹੀਦੇ ਕਨੇ ਕੋਈ ਵੀ ਜੀਆਂ ਸੰਦਿਗਧ ਲਿੰਕ ਜਾਂ ਫਰਜ਼ੀ ਕਾਲ ਆਉਂਦੀ ਹੈ ਤਾਂ ਤਿਸ ਤੇ ਆਹਾਂ ਜੋ ਸਾਵਧਾਨ ਰਹਿਣਾ ਚਾਹੀਦਾ ਕਨੇ ਮਜ਼ਬੂਤ ਪਾਸਵਰਡ ਆਹਾਂ ਜੋ ਰੱਖਣਾ ਚਾਹੀਦਾ ਕਨੇ ਟਾਈਮਾਂ ਪਰ ਬਦਲੀ ਵੀ ਲੈਣਾ ਚਾਹੀਦਾ
3: ਬੱਚਿਆਂ ਦੀ ਕਨੇ ਮਹਿਲਾਂ ਦੀ ਸੁਰੱਖਿਆ ਦੀ ਗੱਲ ਕਰੀਏ ਤਾਂ ਦੇਖਾ ਬੱਚਿਆਂ ਜੋ ਜੇ ਅਸੀਂ ਗੁੱਡ ਟੱਚ ਬੈਡ ਟੱਚ ਦੀ ਜਾਣਕਾਰੀ ਜੇ ਆਹਾਂ ਜੋ ਜ਼ਰੂਰ ਦੇਣੀ ਚਾਹੀਦੀ ਪਰਿਵਾਰ ਦੇ ਸਦੱਸਿਆਂ ਸੌਗੀ ਜੇ ਅਸੀਂ ਆਹਾਂ ਜੋ ਹਮੇਸ਼ਾ ਸੰਪਰਕ ਬਣਾਏ ਰੱਖਣੇ ਚਾਹੀਦਾ ਆਪਾਤਕਾਲੀਨ ਨੰਬਰ ਜੇ ਅਸੀਂ ਹਮੇਸ਼ਾ ਆਹ ਜੋ ਯਾਦ ਹੋਣੇ ਚਾਹੀਦੇ ਬੱਚਿਆਂ ਯਾਦ ਹੋਣੇ ਚਾਹੀਦੇ ਤਾਂ ਕਿ ਜ਼ਰੂਰਤ ਪੜਨੇ ਪਰ ਜੇ ਅਸੀਂ ਸੰਪਰਕ ਕੀਤੇ ਜਾ ਸਕੇ ਹੈ ਕਨੇ ਸੁਰੱਖਿਅਤ ਯਾਤਰਾ ਕਨੇ ਜਿਸ ਕਿਸੇ ਪਰ ਜੋ ਭਰੋਸਾ ਉਹੀ ਪਰਿਵਹਨ ਜੇ ਅਸੀਂ ਆਹ ਜੋ ਇਸਤੇਮਾਲ ਕਰਨੇ ਚਾਹੀਦੇ ਹੈ ਆ ਪੜੋਸੀਆਂ ਸੌਗੀ ਅੱਛੇ ਸੰਪਰਕ ਆਹ ਜੋ ਬਣਾਉਣੇ ਚਾਹੀਦੇ ਹੈ ਮੁਹੱਲਾ ਸੁਰੱਖਿਆ ਸਮੂਹ ਜਾਂ ਫਿਰ ਜਾਗਰੂਕਤਾ ਕਾਰਕ੍ਰਮਾਂ 'ਚ ਆਹ ਜੋ ਭਾਗ ਲੈਣੇ ਚਾਹੀਦਾ ਕਨੇ ਆਹ ਜੋ ਜੇ ਅਸੀਂ ਆਪਣੇ ਆਸੇ ਪਾਸੇ ਜੇ ਅਸੀਂ ਸਤਰਕ ਰਹਿਣੇ ਚਾਹੀਦਾ ਅਫਵਾਹਾਂ ਪਰ ਜੇ ਅਸੀਂ ਆਹ ਜ਼ਿਆਦਾ ਭਰੋਸਾ ਨਹੀਂ ਕਰਨਾ ਕਨੇ ਵਿਵਾਦ ਅਗਰ ਉਹੀ ਵੀ ਜਾਂਦਾ ਕਿਸੇ ਸੌਗੀ ਤਾਂ ਆਹ ਜੋ ਜੇ ਅਸੀਂ ਹਿੰਸਾ ਨਹੀਂ ਕਰਨੀ ਚਾਹੀਦੀ ਗੁੱਸੇ 'ਚ ਨਹੀਂ ਆਉਣੇ ਚਾਹੀਦਾ ਕੋਈ ਗਲਤ ਨਿਰਣੇ ਨਹੀਂ ਲੈਣੇ ਚਾਹੀਦਾ ਬਲਕਿ ਕਾਨੂੰਨ ਦੀ ਸਹਾਇਤਾ ਜੇ ਅਸੀਂ ਆਹ ਜੋ ਜ਼ਰੂਰ ਲੈਣੀ ਚਾਹੀਦੀ ਆਈ
4: ਦਿਖਾ ਅਪਰਾਧ ਤੇ ਬਚਣਾ ਕੇਵਲ ਪੁਲਿਸ ਦੀ ਜ਼ਿੰਮੇਦਾਰੀ ਨਹੀਂ ਬਲਕਿ ਸਮਾਜ ਦੇ ਹਰ ਵਿਅਕਤੀ ਦੀ ਜ਼ਿੰਮੇਦਾਰੀ ਹੈ ਤਾਂ ਆਹ ਜੋ ਜਾਗਰੂਕਤਾ ਸਤਰਕਤਾ ਕਨੇ ਸਮੇਂ ਪਰ ਕਾਰਵਾਈ ਕਰੀ ਕੇ ਜੀ ਅਸਾਂ ਕਈ ਅਪਰਾਧਾਂ ਜੋੜਨੇ ਤੇ ਜੀ ਅਸੀਂ ਰੋਕ ਸਕਦੇ ਹਾਂ
3: ਬਿਲਕੁਲ ਆਹ ਜੋ ਇੱਕ ਦੂਜੇ ਦਾ ਸਹਿਯੋਗ ਜੇ ਅਸੀਂ ਦੇਣੇ ਪਾਉਣਾ ਹੀ ਹੈ ਜਾਂ ਕਨੇ ਜਾਗਰੂਕ ਹੋਣੇ ਪਾਉਣਾ ਆਸੇ ਪਾਸੇ ਕਿਆ ਕੁਛ ਘਟਾ ਦਾ ਤੀਸਰੇ ਪ੍ਰਤੀ ਜੀ ਅਸੀਂ ਆਹ ਜੋ ਸਤਰਕ ਵੀ ਰਹਿਣੇ ਪਾਉਣਾ ਕਨੇ ਇੱਕ ਤਰ੍ਹਾਂ ਤੇ ਬੋਲੀਏ ਪਈ ਸਾਰੇ ਸਮਾਜਾਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਜੇ ਅਸੀਂ ਇਹਨਾਂ ਅਪਰਾਧਾਂ ਜੋ ਰੋਕੀਏ ਕਨੇ ਅਗਰ ਕੁਛ ਜਿਹੜਾ ਹਾਂ ਦਿਖਦੇ ਵੀ ਹਨ ਤਾਂ ਇੱਕ ਦੂਜੇ ਦਾ ਜੇ ਅਸੀਂ ਆਹ ਜੋ ਸਹਿਯੋਗ ਵੀ ਕਰਨੇ ਚਾਹੀਦਾ ਹੀ ਹੈ ਆ ਇਹ ਨਹੀਂ ਹੋਣੇ ਚਾਹੀਦਾ ਹੈ ਪਈ ਆਹ ਜੀ ਅਸੀਂ ਬਸ ਆਪਣੇ ਬਾਰੇ 'ਚ ਸੋਚੀਏ ਆਹ ਜੋ ਆਪਣੇ ਆਸੇ ਪਾਸੇ ਦੇ ਬਾਰੇ 'ਚ ਵੀ ਸੋਚਣੇ ਪਾਉਣਾ ਹੀ ਹੈ ਕਿਉਂਕਿ ਅਗਰ ਸਵੱਛ ਵਾਤਾਵਰਣ ਹੋਊਗਾ ਨਾ ਤਾਂ ਹੀ ਆਹ ਜੀ ਅਸੀਂ ਸਵਸਥ ਰਹਿ ਸਕਦੇ ਹਨ ਕਨੇ ਤਾਂ ਹੀ ਜੇ ਅਸੀਂ ਗ੍ਰਾਂ ਦੇ ਵਿੱਚ ਰੌਣਕਾਂ ਲੱਗੀ ਸਕਦੀਆਂ ਹਨ
4: ਜੀ ਤਾਂ ਹੁਣ ਦਿਖਾ ਗੱਲਾਂ ਬਾਤਾਂ ਹਨ ਕਾਰਜਕ੍ਰਮ ਵਿੱਚ ਇੱਥੇ ਖਤਮ ਹੋਦੀਆਂ ਤਾਂ ਲੈਣ ਦੇਣ ਸਭ ਨੀ ਤੇ ਕਾਰਜਕ੍ਰਮ ਜੋ ਇੱਥੇ ਖਤਮ ਕਰਨ ਦੀ ਅਨੁਮਤੀ ਕਨੇ ਬੋਲਦੇ ਨਮਸਕਾਰ।